ਉਵੀਂ ਮੈਥੋਂ ਮੇਰੇ ਮਨ ਪੈੜਾਂ ਪਾਉਂਦੀ ਰਹੀਂ, ਮੇਰੇ ਘਰ ਆਉਂਦੀ ਜਾਂਦੀ ਰਹੀਂ। ਕਵਿਤਾ ਤੂੰ ਮੈਨੂੰ ਮਿਲਦੀ ਗਿਲਦੀ ਰਹੀਂ। ਅੱਖਾਂ ਦੇ ਹੰਝੂ ਕਦੇ ਬੁੱਲਾਂ ਦੀ ਮੁਸਕਾਨ ਬਣ ਕੇ, ਮਾਂ ਦੀ ਲੋਰੀ ਜਾਂ ਬੱਚੀ ਦਾ ਅਰਮਾਨ ਬਣ ਕੇ ਮੇਰੇ ਨੇੜੇ ਨੇੜੇ ਰਹੀਂ। ਕਵਿਤਾ ਕਦੇ ਆਵੀਂ ਚੁੱਪ ਚਾਪ, ਕਦੇ ਆਵੀਂ ਚੁੱਪ ਚਾਪ, ਮੇਰੀਆਂ ਅੱਖਾਂ 'ਤੇ ਆਪਣੇ ਹੋਂਠ ਰੱਖੀਂ ਅਤੇ ਫਿਰ ਆਖੀਂ ਤੂੰ ਸਿਰਫ ਮੇਰਾ ਏ ਗਗਨ, ਮੇਰੀ ਮਹਿਬੂਬ ਬਣ ਮਿਲੀ ਮੈਨੂੰ। ਕਵਿਤਾ ਜਦੋਂ ਮੈਂ ਮੰਜੇ 'ਤੇ ਹੋਵਾਂ ਕਦੇ ਬਿਮਾਰੀ ਦੇ ਸਰਾਲ ਨਾਲ ਘੁਲਦਾ, ਤੂੰ ਬਾਪੂ ਦਾ ਹੱਥ ਬਣ ਮੇਰੇ ਮੋਢੇ 'ਤੇ ਆ ਬਵੀਂ, ਆਪਣੀ ਉਂਗਲ ਫੜਾ ਤੁਰਨਾ ਸਿਖਾਵੀਂ ਮੈਨੂੰ। ਕਵਿਤਾ ਜਾਂ ਫਿਰ ਕਦੇ ਨਿੱਕੇ ਵੀਰ ਵਾਂਗ ਆਵੀਂ ਅਤੇ ਮੇਰੀ ਗੋਦੀ ਵਿੱਚ ਬੈਠ ਜਾਵੀਂ, ਮਿੱਟੀ ਦੇ ਘਰ ਬਣਾਵਾਂਗੇ ਆਪਾਂ ਅਤੇ ਜਾਂ ਆਟੇ ਦੀਆਂ ਚਿੜੀਆਂ, ਜ਼ਰੂਰ ਆਵੀਂ ਤੂੰ। ਕਵਿਤਾ ਸੁਪਨੇ ਅਤੇ ਹਕੀਕਤ ਦੇ ਪਲਾਂ ਵਿੱਚ ਅੰਗ ਸੰਗ ਰਹੀਂ ਮੇਰੇ, ਮੇਰੇ ਨਾਲ ਤੁਰੀ ਸਫ਼ਰ 'ਤੇ। ਕਵਿਤਾ ਤੂੰ ਜ਼ਿੰਦਗੀ ਹੈ ਮੇਰੀ, ਤੂੰ ਜ਼ਿੰਦਗੀ ਹੈ ਮੇਰੀ, ਮੇਰੇ ਸਾਹਾਂ ਵਿੱਚ ਵਸੀਂ, ਮੇਰੀ ਆਵਾਜ਼ ਰਾਹੀਂ ਬੋਲੀਂ, ਮੇਰੇ ਹੱਥ ਫੜ ਫੜ ਲਿਖਦੀ ਨਹੀਂ ਮੈਨੂੰ। ਕਵਿਤਾ ਤੂੰ ਮੈਨੂੰ ਮਿਲਦੀ ਗਿਲਦੀ ਨਹੀਂ। ਕਵਿਤਾ ਹੈ ਹੋ ਜਾਂਦਾ ਹੈ ਪਿਆਰ, ਇਉਂ ਹੀ ਹੁੰਦਾ ਹੈ ਪਿਆਰ, ਚੁੱਪ ਚੁਪੀਤੇ ਆਪ ਮੁਹਾਰੇ, ਘਰ ਦੇ ਖੂੰਜੇ ਉਹ ਗਾਉਂਦੇ ਪਿੱਪਲ ਵਾਂਗ, ਨਿੱਕੇ ਬਾਲ ਦੀ ਤਰ੍ਹਾਂ ਹੱਥ ਰੱਖ ਤੁਹਾਡੀਆਂ ਅੱਖਾਂ 'ਤੇ ਪੁੱਛਦਾ ਹੈ, ਬੁੱਝ ਭਲਾ ਕੌਣ ਹਾਂ ਮੈਂ। ਅਤੇ ਤੁਸੀਂ ਕਦੇ ਵੀ ਨਹੀਂ ਪਛਾਣ ਪਾਉਂਦੇ ਪਿਆਰ ਦੀ ਦਿੱਤੀ ਦਸਤਕ ਮਨ ਆਪਣੇ ਦੇ ਬੂਹੇ 'ਤੇ। ਬਿਨ ਕੁਝ ਕਹਿਆਂ ਹੀ ਆਉਂਦਾ ਹੈ ਕੋਈ, ਵਸ ਜਾਂਦਾ ਹੈ ਧੁਰ ਅੰਦਰ ਤੱਕ, ਖਿੱਚੀ ਜਾਂਦੀ ਹੈ ਲੀਕ ਨੈਣਾਂ ਤੋਂ ਸੀਨੇ ਦੇ ਤੀਕਰ, ਛਿੜਦੀ ਹੈ ਕੰਬਣੀ ਧੁਖਦੀ ਸਿਖਰ ਦੁਪਹਿਰ ਵਿੱਚ ਵੀ, ਮੁੜਕਾਣ ਮੁੜਕਾ ਹੋ ਜਾਂਦੇ ਹੋ ਤੁਸੀਂ ਪੋਹ ਦੇ ਮਹੀਨੇ ਵਿੱਚ ਵੀ। ਫਿਰ ਵੀ ਨਹੀਂ ਪਛਾਣ ਆਉਂਦੀ ਪਿਆਰ ਦੀ ਸੂਰਤ, ਕੁਛ ਚਿਰ ਮਗਰੋਂ ਜਦੋਂ ਪਗਲਾ ਜਾਂ ਫਿਰ ਪਗਲੀ ਉੱਡ ਪੁੱਡ ਜਾਵੇ ਖੰਭ ਲਗਾ ਕੇ, ਨੈਣਾ ਵਿਚਲਾ ਖਾਰਾ ਪਾਣੀ ਡਿੱਗਦਾ ਜਾਂ ਧਰਤੀ 'ਤੇ ਆ ਕੇ, ਤਦ ਫਿਰ ਬਣਦੀ ਸਾਕਾਰ ਮੂਰਤ ਮਨ ਵਿੱਚ ਵਸਦੇ ਸੁੱਚੇ ਪਿਆਰ ਦੀ। ਇੰਝ ਹੀ ਇਉਂ ਹੀ ਬਸ ਆਪ ਮੁਹਾਰੇ, ਚੁੱਪ ਚੁਪੀਤੇ ਘਰ ਦੇ ਖੂੰਜੇ ਉਗਾਉਂਦੇ ਪਿੱਪਲ ਵਾਂਗ ਹੋ ਜਾਂਦਾ ਹੈ ਪਿਆਰ। ਇੱਕ ਕਵਿਤਾ ਹੈ ਦੋ ਦਿਨ ਜਿਉਂਦੇ ਜਾਗਦੇ। ਚੜ੍ਹਦਾ ਹੈ ਨਵਾਂ ਸਾਲ, ਝਾਤ ਮਾਰਦਾ ਬੀਤ ਗਏ ਸਾਲ ਵੱਲ, ਤਲਾਸ਼ਣੇ ਲੋਚਦਾ ਆਉਣ ਵਾਲੇ ਪਲਾਂ ਦੇ ਸਿਰਨਾਵੇਂ, ਸਾਹਮਣੇ ਆ ਖਲੋਂਦਾ ਬਿਜਲੀ ਵਰਗੀ ਤੇਜ਼ੀ ਵਿੱਚ ਬਿਤਾਇਆ ਵਰਾ, ਦੋਸਤ ਸੰਬੰਧੀ ਪਰਿਵਾਰ ਅਤੇ ਦੁਨੀਆ ਦੇ ਨਾ ਕੀਤੇ ਸਾਹ, ਖੁਦ ਲਈ ਨਾ ਜੁਟਾ ਸਕਿਆ ਪਲ ਭਰ ਦਾ ਵੀ ਵੇਲ, ਮਨ ਸਦਾ ਬੇਤਾਬ ਰਿਹਾ ਮੇਰੇ ਸਨਮੁੱਖ ਹੋਣ ਨੂੰ, ਸ਼ੀਸ਼ਾ ਤਲਾਸ਼ਦਾ ਰਿਹਾ ਮੇਰੇ ਅਕਸ ਨੂੰ। ਆਖਦਾ ਨਵੇਂ ਵਰ੍ਹੇ ਦੀ ਡੰਡੀ 'ਤੇ ਖੜੋਤਾ ਮਨ, ਚੱਲ ਮੇਰੇ ਨਾ ਕਰ ਦੇ ਇਹ ਸਾਲ, ਮੇਰੇ ਨਾਲ ਵੀ ਜੀ ਕੁਝ ਪਲ। ਤੁਰਦਾ ਹਾਂ ਮੈਂ ਮਨ ਦੀ ਰਾਹੇ, ਛੱਡ ਛੁਡਾ ਕੇ ਸਾਰਾ ਹੀ ਕੁਝ, ਭੁੱਲ ਜਾਂਦਾ ਹਾਂ ਫਿਕਰ ਅਤੇ ਫਾਕੇ, ਪਲ ਭਰ ਵਿੱਚ ਧੜਕਣ ਲੱਗਦਾ ਹੈ ਜੀਵਨ, ਸਾਹ ਸਾਹ ਵਿੱਚ ਮਹਿਕਣ ਲੱਗਦੀ ਹੈ ਜ਼ਿੰਦਗੀ, ਮਿਲਦਾ ਹਾਂ ਆਪਣੇ ਆਪੇ ਨੂੰ, ਰਚਾਉਂਦਾ ਹਾਂ ਸੰਵਾਦ ਅੰਦਰਲੇ ਨਾਲ, ਹੌਲੀ ਹੌਲੀ ਸਹਿਜੇ ਸਹਿਜੇ ਕਰਕੇ ਯੁਗਾਂ ਤੱਕ ਜਿਉਂਦਾ ਹਾਂ, ਉਮਰ ਦੀ ਟਾਹਣੀ ਤੋਂ ਤੋੜੇ ਦੋ ਦਿਨ। ਇੱਕ ਕਵਿਤਾ ਹੈ ਵਗਦਾ ਪਾਣੀ ਕਿਰਦੀ ਰੇਤ। ਮੈਂ ਤਾਂ ਵਗਦਾ ਪਾਣੀ ਹਾਂ, ਮੈਂ ਤਾਂ ਵਗਦਾ ਪਾਣੀ ਹਾਂ, ਜਾਂ ਮੁੱਠੀ 'ਚ ਫੜੀ ਰੇਤ, ਲੱਖ ਬੰਨ ਲਾਵੋ ਜਾਂ ਬੰਦ ਕਰੋ ਮਿੱਠੀਆਂ, ਮੈਂ ਤਾਂ ਗੁਜ਼ਰ ਹੀ ਜਾਵਾਂਗਾ। ਬਰਫ਼ ਬਣਾ ਦਿਓਗੇ ਤਾਂ ਚੋ ਜਾਵਾਂਗਾ ਤੁਪਕਾ ਬਣ ਕੇ, ਮੀਚੋਗੇ ਮੁੱਠੀ ਤਾਂ ਵੀ ਕਿਰ ਜਾਵਾਂਗਾ ਰੇਤੇ ਦਾ ਇੱਕ ਕਣ ਬਣ ਕੇ, ਉਂਗਲਾਂ ਦੀਆਂ ਵਿਰਲਾਂ ਥਾਣੀ, ਮੈਂ ਤਾਂ ਵਗਦਾ ਪਾਣੀ ਹਾਂ ਜਾਂ ਮੁੱਠੀ 'ਚ ਫੜੀ ਰੇਤ। ਇੱਕ ਕਵਿਤਾ ਹੈ ਮਨ ਵਿੱਚ ਵਸਦਾ ਬਾਲ। ਇੱਕ ਨਿੱਕਾ ਜਿਹਾ ਬਾਲ ਜਿਵੇਂ ਸੁਪਨੇ ਦਾ ਥਾਲ, ਫਿਰੇ ਮਨ ਵਾਲੇ ਵਿਹੜੇ ਨੱਚਦਾ ਨੱਚਦਾ ਅਤੇ ਬੜਾ ਜੱਚਦਾ, ਹੋਵੇ ਮਸਤੀ ਤਾਂ ਅੰਗ ਅੰਗ ਹੱਸਦਾ, ਦੁੱਖ ਹੋਵੇ ਤਾਂ ਉਹ ਅੱਖੀਆਂ ਨੂੰ ਦੱਸਦਾ, ਦੇਖ ਹੰਝੂ ਉਹਦੇ ਦਿਲ ਮੱਚਦਾ ਨੱਚਦਾ ਅਤੇ ਬੜਾ ਜੱਚਦਾ, ਰਹਿੰਦਾ ਮੋਰ ਵਾਂਗ ਸਦਾ ਪਹਿਲਾਂ ਪਾਉਂਦਾ ਏ, ਖੋਲ੍ਹਾਂ ਬਾਹਾਂ ਤਾਂ ਗਲੇ ਨੂੰ ਉਹ ਆਉਂਦਾ ਏ,

0: हम आकाशवाणी दिल्ली केंद्र प्रस्तुत चैनल से बोल रहे हैं। मीडियम वेव 366.3 मीटर अर्थात 819 किलो हर्ट्ज पर 1:40 होने को है। अब आप समाचार सुनेंगे।
1: नमस्कार, ये आकाशवाणी है। खबरां दे इस बुलेटिन नाल मैं अमन देव। पहला चुनावियां खबरां। प्रधानमंत्री नरेंद्र मोदी G7 शिखर सम्मेलन में हिस्सा लैण लई दो दिन दौरे ते अज फ्रांस के एवियन पहुंचणगे। श्री मोदी ने अज कहा कि पिछले दहाके च देश भर में बुनियादी ढांचे च रिकॉर्ड सुधार होया है। 21 जून नूं होण वाली नीट UG 2026 की मुड़ प्रीख्या के मद्देनजर सरकार ने 22 जून तक टैलीग्राम ऐप राही ऑनलाइन संदेश भेजण ते रोक ला दित्ती है। सुप्रीम कोर्ट ने अज केंद्र ते राज्यां तों उस पटीशन ते जवाब मंगया जिस विच कहा गया कि नागरिकता निवास ते रहायशी पते दे सबूत वजों आधार कार्ड की दुरवरतों हो रही है ते भारत न्यूजीलैंड विच हो रहे महिला FIH हाकी नेशनस कप के सैमीफाइनल विच पहुंच गया है। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਦੋ ਦਿਨਾਂ ਦੌਰੇ ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ੍ਰੀ ਮੋਦੀ ਸਲੋਵਾਕੀਆ ਦੀ ਆਪਣੀ ਯਾਤਰਾ ਖਤਮ ਕਰਨ ਤੋਂ ਬਾਅਦ ਫਰਾਂਸ ਲਈ ਰਵਾਨਾ ਹੋ ਗਏ ਨੇ। ਇਹ G7 ਸੰਮੇਲਨ ਵਿਚ ਪ੍ਰਧਾਨ ਮੰਤਰੀ ਦੀ ਲਗਾਤਾਰ 7ਵੀਂ ਤੇ ਭਾਰਤ ਦੀ 13ਵੀਂ ਭਾਗੀਦਾਰੀ ਹੋਏਗੀ। ਇਹ G7 ਸੰਮੇਲਨ ਭਾਰਤ ਲਈ ਬਹੁਤ ਰਣਨੀਤਿਕ ਮਹੱਤਵ ਰੱਖਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਵਿਸ਼ਵ ਮੰਚ ਤੇ ਗਲੋਬਲ ਸਾਊਥ ਦੀ ਆਵਾਜ਼ ਅਤੇ ਚਿੰਤਾਵਾਂ ਨੂੰ ਮਜ਼ਬੂਤੀ ਨਾਲ ਬੁਲੰਦ ਕਰਨਗੇ। ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਆਸ਼ਾਮੀ ਪ੍ਰਧਾਨ ਮੰਤਰੀ ਦੇ ਪਹੁੰਚਣ ਤੇ ਉਨ੍ਹਾਂ ਦਾ ਰਸਮੀ ਤੌਰ ਤੇ ਸਵਾਗਤ ਕਰਨਗੇ। ਸਵਾਗਤ ਤੋਂ ਬਾਅਦ ਸ੍ਰੀ ਮੋਦੀ ਨਵੀਆਂ ਭਾਈਵਾਲੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ ਵਿਸ਼ੇ ਤੇ ਉੱਚ ਪੱਧਰੀ ਕਾਰਜ ਸੈਸ਼ਨ ਨੂੰ ਸੰਬੋਧਨ ਕਰਨਗੇ। ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਜਿਵੇਂ ਕਿ ਖਬਰ ਦਿੱਤੀ ਜਾ ਚੁੱਕੀ ਹੈ, 52ਵਾਂ ਜੀ ਸਿਖਰ ਸੰਮੇਲਨ ਕੱਲ੍ਹ ਫਰਾਂਸ ਦੇ ਏਵਨ ਵਿਚ ਸ਼ੁਰੂ ਹੋਇਆ। ਇਸ ਵਿਚ ਦੁਨੀਆਂ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਦੇ ਨੇਤਾ ਪ੍ਰਮੁੱਖ ਅੰਤਰਰਾਸ਼ਟਰੀ ਚੁਣੌਤੀਆਂ ਤੇ ਚਰਚਾ ਕਰ ਰਹੇ ਨੇ। ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨੇ ਮੁੱਖ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਿਪਟਣ ਲਈ ਰਲ ਕੇ ਕੰਮ ਕਰਨ ਬਾਰੇ ਇਕ ਵਰਕਿੰਗ ਡਿਨਰ ਦੀ ਮੇਜ਼ਬਾਨੀ ਕੀਤੀ। ਇਸ ਤੋਂ ਪਹਿਲਾਂ ਸ੍ਰੀ ਮੈਕਰੋਂ ਨੇ G7 ਦੇਸ਼ਾਂ ਦੇ ਨੇਤਾਵਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਇਨ੍ਹਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ, ਯੂਰਪੀਨ ਕਮਿਸ਼ਨ ਦੇ ਪ੍ਰਧਾਨ ਉਰਸਲਾ ਫਾਨ ਡੇਰ ਲੇਨ ਅਤੇ ਯੂਰਪੀਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਲੋਵਾਕੀਆ ਦਾ ਉਨ੍ਹਾਂ ਦਾ ਦੌਰਾ ਭਾਰਤ ਅਤੇ ਸਲੋਵਾਕੀਆ ਦਰਮਿਆਨ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਆਪਣੀ ਯਾਤਰਾ ਦੀ ਸਮਾਪਤੀ ਤੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਵਪਾਰਕ ਸਬੰਧ ਨੌਜਵਾਨਾਂ ਨੂੰ ਬਹੁਤ ਲਾਭ ਪਹੁੰਚਾਉਣਗੇ। ਉਨ੍ਹਾਂ ਨੇ ਸਲੋਵਾਕ ਸਰਕਾਰ ਅਤੇ ਲੋਕਾਂ ਤੋਂ ਮਿਲੇ ਪਿਆਰ ਲਈ ਧੰਨਵਾਦ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ ਚ ਦੇਸ਼ ਭਰ ਵਿਚ ਬੁਨਿਆਦੀ ਢਾਂਚੇ ਚ ਰਿਕਾਰਡ ਸੁਧਾਰ ਹੋਇਐ। ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਮਾਈ ਗੋਵ ਦੀ ਇਕ ਪੋਸਟ ਸਾਂਝੀ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਲੋਕਾਂ ਲਈ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਚਨਬੱਧ ਹੈ ਤਾਂ ਜੋ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕੀਤਾ ਜਾ ਸਕੇ। ਮਾਈ ਗੋਵ ਪੋਸਟ ਵਿਚ ਪਿਛਲੇ 12 ਸਾਲਾਂ ਵਿਚ ਦੇਸ਼ ਦੇ ਬੁਨਿਆਦੀ ਢਾਂਚੇ ਵਿਚ ਤਬਦੀਲੀਆਂ ਨੂੰ ਉਜਾਗਰ ਕੀਤਾ ਗਿਐ। ਇਸ ਵਿਚ ਕਿਹਾ ਗਿਐ ਕਿ ਬੁਨਿਆਦੀ ਢਾਂਚੇ ਚ ਸੁਧਾਰ ਨੇ ਗਤੀਸ਼ੀਲਤਾ ਨੂੰ ਤੇਜ਼ ਤੇ ਲੌਜਿਸਟਿਕਸ ਨੂੰ ਮਜ਼ਬੂਤ ਕੀਤਾ ਅਤੇ ਵਿਕਾਸ ਦੇ ਨਵੇਂ ਰਾਹ ਖੋਲ੍ਹੇ ਨੇ। ਪੋਸਟ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਵਧੇਰੇ ਸੰਪਰਕ ਨਾ ਸਿਰਫ਼ ਦੂਰੀਆਂ ਘਟਾ ਰਿਹਾ ਸਗੋਂ ਮੌਕਿਆਂ ਦਾ ਵਿਸਥਾਰ ਵੀ ਕਰ ਰਿਹਾ ਅਤੇ ਇਕ ਵਧੇਰੇ ਖੁਸ਼ਹਾਲ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰ ਰਿਹਾ ਹੈ। 21 ਜੂਨ ਨੂੰ ਹੋਣ ਵਾਲੀ ਰਾਸ਼ਟਰੀ ਦਾਖਲਾ ਤੇ ਯੋਗਤਾ ਪ੍ਰੀਖਿਆ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਤੇ ਆਨਲਾਈਨ ਸੰਦੇਸ਼ ਭੇਜਣ ਤੇ ਰੋਕ ਲਾ ਦਿੱਤੀ ਹੈ। ਰਾਸ਼ਟਰੀ ਜਾਂਚ ਏਜੰਸੀ NTA ਨੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੀਮਤ ਅਤੇ ਤੈਅ ਸਮੇਂ ਲਈ ਟੈਲੀਗ੍ਰਾਮ ਤੱਕ ਪਹੁੰਚ ਨੂੰ ਰੋਕਣ ਦੇ ਫੈਸਲੇ ਦਾ ਸਵਾਗਤ ਕੀਤੈ। NTA ਨੇ ਕਿਹਾ ਕਿ ਪਾਬੰਦੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਦਿਨ ਤੱਕ ਅਤੇ ਉਸ ਤੋਂ ਤੁਰੰਤ ਬਾਅਦ ਲਾਗੂ ਰਹੇਗੀ। ਏਜੰਸੀ ਨੇ ਅੱਗੇ ਕਿਹਾ ਕਿ ਟੈਲੀਗ੍ਰਾਮ ਨੂੰ 30 ਤਰੀਕ ਤੱਕ ਪਹਿਲਾਂ ਤੋਂ ਪੋਸਟ ਕੀਤੇ ਗਏ ਸੁਨੇਹਿਆਂ ਨੂੰ ਐਡਿਟ ਕਰਨ ਦੀ ਸੁਵਿਧਾ ਨੂੰ ਵੀ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਐ। ਏਜੰਸੀ ਅਨੁਸਾਰ ਇਹ ਕਦਮ ਉਸ ਸਹੂਲਤ ਨੂੰ ਰੋਕਣ ਲਈ ਚੁੱਕਿਆ ਗਿਆ ਜਿਸ ਦੀ ਕਥਿਤ ਤੌਰ ਤੇ ਰਾਸ਼ਟਰੀ ਪ੍ਰੀਖਿਆਵਾਂ ਵਿਚ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ ਲਈ ਦੁਰਵਰਤੋਂ ਕੀਤੀ ਗਈ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਰਾਜਾਂ ਤੋਂ ਉਸ ਪਟੀਸ਼ਨ ਤੇ ਜਵਾਬ ਮੰਗਿਆ ਜਿਸ ਵਿਚ ਕਿਹਾ ਗਿਆ ਕਿ ਭਾਰਤੀ ਵਿਲੱਖਣ ਪਛਾਣ ਅਥਾਰਟੀ UIDAI ਵੱਲੋਂ ਜਾਰੀ ਕੀਤੇ ਗਏ ਆਧਾਰ ਕਾਰਡ ਦੀ ਨਾਗਰਿਕਤਾ ਨਿਵਾਸ ਤੇ ਰਹਾਇਸ਼ੀ ਪਤੇ ਦੇ ਸਬੂਤ ਵਜੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਪਟੀਸ਼ਨ ਵਿਚ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਇਸ ਦੀ ਵਰਤੋਂ ਸਿਰਫ ਪਛਾਣ ਤਸਦੀਕ ਤੱਕ ਸੀਮਿਤ ਰੱਖੀ ਜਾਏ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕੇਂਦਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕੀਤੇ ਨੇ। ਪਟੀਸ਼ਨ ਵਿਚ ਦਲੀਲ ਦਿੱਤੀ ਗਈ ਹੈ ਕਿ ਫਾਰਮ 6 ਤਹਿਤ ਮੌਜੂਦਾ ਤਸਦੀਕ ਵਿਧੀ ਨਾਕਾਫੀ ਹੈ ਅਤੇ ਉਚਿਤ ਸਹਾਇਕ ਦਸਤਾਵੇਜ਼ਾਂ ਤੋਂ ਬਿਨਾਂ ਵੀ ਵਿਅਕਤੀਆਂ ਨੂੰ ਚੋਣ ਡਾਟਾਬੇਸ ਵਿਚ ਸ਼ਾਮਲ ਕਰਨ ਦਾ ਕਾਰਨ ਬਣ ਸਕਦੀ ਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਸਿਰਫ ਗੈਰ ਸਥਾਈ ਮੈਂਬਰਸ਼ਿਪ ਤੱਕ ਸੀਮਤ ਰਹਿੰਦਾ ਹੈ ਤਾਂ ਇਸ ਵਿਚ ਸੁਧਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਸਕਦੀਆਂ ਨੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਹਰੀਸ਼ ਪਰਵਥਨੇਨੀ ਨੇ ਸੁਰੱਖਿਆ ਪ੍ਰੀਸ਼ਦ ਚ ਸੁਧਾਰਾਂ ਤੇ ਅੰਤਰ ਸਰਕਾਰੀ ਸਲਾਹਕਾਰ ਮੀਟਿੰਗ ਵਿਚ ਇਹ ਬਿਆਨ ਦਿੱਤਾ। ਉਨਾਂ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਵਿਚ ਜ਼ਰੂਰੀ ਸੁਧਾਰਾਂ ਤਹਿਤ ਸਿਰਫ ਗੈਰ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣਾ ਨਾਕਾਫੀ ਹੈ।
2: UNSC reform would be grossly inadequate.
3: यदि संयुक्त राष्ट्र सुरक्षा परिषद में सुधार सिर्फ अस्थायी सदस्य देशों के विस्तार तक ही सीमित रहता है तो ये सुधार अधूरे और नाकाम साबित होंगे। इससे मौजूदा 5 स्थायी सदस्यों की निर्णय लेने की शक्ति संरचना में कोई बुनियादी बदलाव नहीं आएगा। सुरक्षा परिषद और सदस्य देश लंबे समय से सार्थक सुधारों का इंतजार कर रहे
2: हैं।
1: ਉਨ੍ਹਾਂ ਕਿਹਾ ਕਿ ਭਾਰਤ ਨੇ ਸੁਰੱਖਿਆ ਪ੍ਰੀਸ਼ਦ ਵਿਚ ਵਧੇਰੇ ਸੰਤੁਲਨ ਅਤੇ ਸਮਾਨਤਾ ਲਿਆਉਣ ਲਈ ਸਥਾਈ ਮੈਂਬਰਾਂ ਦੀ ਗਿਣਤੀ ਵਿਚ ਵਾਧੇ ਦੀ ਲਗਾਤਾਰ ਵਕਾਲਤ ਕੀਤੀ ਹੈ। ਓਮਾਨ ਤੱਟ ਤੇ ਇਕ ਦੁਖਦਾਈ ਸਮੁੰਦਰੀ ਘਟਨਾ ਤੋਂ ਬਾਅਦ MT ਸੈਟਬੇਲੋ ਦੇ ਭਾਰਤੀ ਚਾਰਕ ਦਲ ਦੇ 21 ਮੈਂਬਰ ਸੁਰੱਖਿਅਤ ਘਰ ਵਾਪਸ ਆ ਗਏ ਨੇ। ਓਮਾਨ ਦੇ ਮਸਕਟ ਵਿਚ ਭਾਰਤੀ ਦੂਤਕਾਰ ਨੇ ਅੱਜ ਕਿਹਾ ਕਿ ਰਾਜਦੂਤ ਨੇ ਬਚਾਏ ਗਏ ਮੈਂਬਰਾਂ ਨਾਲ ਉਨ੍ਹਾਂ ਦੇ ਰਵਾਨਾ